0: ਫਸੇ ਦੇ ਯਾਤਰੀਆਂ ਦੀ ਬਚਾਣੇ ਲਈ ਕੀਤੇ ਗਏ ਸੈਨਾ ਤੇ ਸਿਵਲ ਪ੍ਰਸ਼ਾਸਨ ਦੇ ਯਤਨਾਂ ਦੀ ਸਰਾਹਨਾ ਕੀਤੀ ਹੈ। ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਹੋਰੇ ਬਾਂਡੀਪੁਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ 'ਚ ਹੋਏ ਹਾਦਸੇ 'ਚ ਜਾਨ ਮੁਆਨੇ ਵਾਲੇ ਲਈ ਗਹਿਰਾ ਅਫਸੋਸ ਜ਼ਾਹਰ ਕੀਤਾ ਹੈ। ਸਿਹਤ ਮੰਤਰੀ ਸਕੀਨਾ ਇਤੂ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਸਰਕਾਰ ਸਮਾਵੇਸ਼ੀ ਤੇ ਬਿਜਨ ਫਰਕੋ ਫਰਕੀ ਵਾਲੇ ਵਿਕਾਸ ਵਾਸਤੇ ਯਤਨ ਕਰਨ ਲਈ ਵਚਨਬੱਧ ਹੈ ਤੇ ਟਰਾਂਸਪੋਰਟ ਮੰਤਰੀ ਸਤੀਸ਼ ਸ਼ਰਮਾ ਹੋਰੇ ਸੰਤੁਲਿਤ ਤੇ ਕੁਸ਼ਲ ਸਾਰਵਜਨਿਕ ਟਰਾਂਸਪੋਰਟ ਪ੍ਰਣਾਲੀ ਉਪਲਬਧ ਕਰਵਾਉਣੇ ਦੀ ਆਪਣੀ ਵਚਨਬੱਧਤਾ ਕੀ ਵੀ ਪੱਕਾ ਕੀਤਾ ਹੈ। ਖਬਰਾਂ ਦੀ ਤਫਸੀਲ ਕਰਨਾ ਸੋਨਾਲੀ ਦੱਤਾ।
1: ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਕੱਲ੍ਹ ਸ੍ਰੀਨਗਰ 'ਚ ਆਪਣੇ ਮੰਤਰੀ ਮੰਡਲ ਦੀ ਇੱਕ ਬੈਠਕ ਦੀ ਪ੍ਰਧਾਨਤਾ ਕੀਤੀ। ਸ੍ਰੀਨਗਰ ਦੀ ਗੁਪਕਾਰ ਰੋਡ ਪਰ ਸਥਿਤ ਮੁੱਖ ਮੰਤਰੀ ਹੁੰਦੇ ਦਫ਼ਤਰ 'ਚ ਕੱਲ੍ਹ ਲਾਈ ਗਈ ਦੀ ਮੰਤਰੀ ਮੰਡਲ ਦੀ ਇਹ ਬੈਠਕ 1 ਘੰਟੇ ਸ਼ਾਮ ਅਤੇ ਚਿਰੇ ਤੋੜੀ ਜਾਰੀ ਰਹੀ। ਦਰਬਾਰ ਵਾਲੇ ਦਫ਼ਤਰ ਸ੍ਰੀਨਗਰ 'ਚ ਪਰਤੀਏ ਖੁੱਲ੍ਹਣੇ ਮਗਰਾਂ ਇਹ ਕੈਬਨਿਟ ਦੀ ਪਹਿਲੀ ਬੈਠਕ ਹੈ। ਬੈਠਕ ਦੇ ਮਗਰਾਂ ਮੁੱਖ ਮੰਤਰੀ ਹੁੰਦੇ ਦਫ਼ਤਰੇ ਸੋਸ਼ਲ ਮੀਡੀਆ ਦੀ ਇੱਕ ਪੋਸਟ 'ਚ ਆਖਿਆ ਜੇ ਬੈਠਕ ਦੌਰਾਨ ਜੰਮੂ ਕਸ਼ਮੀਰ 'ਚ ਟਿਕਾਊ ਤੇ ਸਮਗਰ ਵਿਕਾਸ ਕੀ ਰਫ਼ਤਾਰ ਦੇਣੇ ਤੇ ਸ਼ਾਸਨ ਵਿਵਸਥਾ ਕੀ ਤਗੜਾ ਬਣਾਉਣੇ ਦੇ ਮਕਸਦ ਕਰਨੇ ਕਈ ਸਾਰੇ ਮਹੱਤਵਪੂਰਨ ਪ੍ਰਸ਼ਾਸਨਿਕ ਪ੍ਰਸਤਾਵਾਂ ਪਰ ਚਰਚਾ ਕੀਤੀ ਗਈ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਗੁਲਮਰਗ 'ਚ ਇੱਕ ਨਿੱਜੀ ਹੈਲੀਕਾਪਟਰ 'ਚ ਆਈ ਦੀ ਤਕਨੀਕੀ ਖਰਾਬੀ ਕਰੀ ਉੱਚੀਆਂ ਧਾਰੇ ਪਰ ਫਸੇ ਦੇ ਲੋਕਾਂ ਦੀ ਬਚਾਉਣ ਵਾਸਤੇ ਸੈਨਾ ਤੇ ਸਿਵਲ ਪ੍ਰਸ਼ਾਸਨ ਦੀ ਸਰਾਹਨਾ ਕੀਤੀ। ਮੁੱਖ ਮੰਤਰੀ ਹੋਰੇ ਆਖਿਆ ਜੇ ਇਸ ਮੌਕੇ ਪਰ ਸਭ ਨੇ ਸਬੰਧਿਤ ਏਜੰਸੀਆਂ ਸਾਂਝ ਭਿਆਲੀ ਕੰਨੇ ਤੁਰਤ ਕੰਮ ਕੀਤਾ ਤਾਂ ਜੋ ਉੱਥੇ ਫਸੇ ਦੇ ਲੋਕਾਂ ਦੀ ਬਚਾਇਆ ਜਾ ਸਕੇ। ਉਹਨੇ ਪ੍ਰਸ਼ਾਸਨ ਕੀ ਨਿਰਦੇਸ਼ਿਤ ਕੀਤਾ ਜੇ ਉਹ ਅੱਗੇ ਵੀ ਸੁਰੱਖਿਆ ਨਿਯਮਾਂ ਕੀ ਹੋਰ ਮਜ਼ਬੂਤ ਕਰਨ ਤਾਂ ਜੇ ਸੈਲਾਨੀਆਂ ਕੀ ਕਿਸੇ ਵੀ ਚਾਲੀ ਦੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇ ਅਤੇ ਇਹ ਜੇ ਆਸਤੇ ਭਰਤੀਏ ਨਹੀਂ ਹੋਣ। ਉਹਨੇ ਇਹ ਗੱਲ ਪ੍ਰਤੀ ਆਖੀ ਜੇ ਸਰਕਾਰ ਖਾਸ ਕਰੀਏ ਸੈਲ ਸਫ਼ਾ ਵਾਲੇ ਇਲਾਕੇ 'ਚ ਯਾਤਰੀਆਂ ਦੀ ਸੁਰੱਖਿਆ ਬਣਾਏ ਰੱਖਣੇ ਲਈ ਪੂਰੀ ਚਾਲੀ ਵਚਨਬੱਧ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਹੋਰੇ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਬਾਂਡੀਪੁਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ 'ਚ ਹੋਏ ਦੇ ਡੁੱਬਣ ਵਾਲੇ ਹਾਦਸੇ ਲਈ ਬਸੋਸ ਜ਼ਾਹਰ ਕੀਤਾ। ਇਸ ਹਾਦਸੇ 'ਚ 3 ਜਵਾਨੇ ਜਾਗਤੇ ਆਪਣੀ ਜਾਨ ਗੁਆਈ। ਆਪਣੇ ਸੋਗੀ ਸਨੇਹ 'ਚ ਐਲ ਜੀ ਸਿਨਹਾ ਹੋਰੇ ਆਪਣੀ ਕੀਮਤੀ ਜਾਨ ਗੁਆਉਣ ਵਾਲੇ ਇਨ ਤਰੋਂ ਜਾਗਤਿਆਂ ਵਾਸਤੇ ਗਹਿਰਾ ਦੁੱਖ ਜਤਾਇਆ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਵੀ ਸੋਗੀ ਪਰਿਵਾਰਾਂ ਕੰਨੇ ਬਸੋਸ ਜ਼ਾਹਰ ਕੀਤਾ ਅਤੇ ਜਾਨ ਗੁਆਉਣ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ। ਨਸ਼ੇ ਦੀ ਮਾੜੀ ਕਬੈਤੂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਕਰਨੇ ਰਿਆਸੀ ਦੇ ਜ਼ਿਲ੍ਹਾ ਇੰਤਜ਼ਾਮੀਆ ਆਸਿਆ ਕੱਲ੍ਹ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਇੱਕ ਵੱਡੇ ਜਾਗਰੂਕਤਾ ਕਾਰਜਕ੍ਰਮ ਦਾ ਸਰਿਸਤਾ ਕੀਤਾ ਗਿਆ। ਜੰਗਲਾਤ ਤੇ ਪਰਿਆਵਰਨ ਮਹਿਕਮੇ ਦੀਆਂ ਕਮਿਸ਼ਨਰ ਸੈਕਟਰੀ ਸ਼ੀਤਲ ਨੰਦਾ ਔਰ ਇਸ ਕਾਰਜਕ੍ਰਮ ਦੀਆਂ ਮੁੱਖ ਪ੍ਰਾਹੁਣੀਆਂ ਹੀਆਂ। ਇਸ ਕਾਰਜਕ੍ਰਮ ਦਾ ਮਕਸਦ ਨਸ਼ੇ ਦੀ ਕਬੈਤੂ ਦਾ ਮੁਕਾਬਲਾ ਕਰਨੇ ਅਤੇ ਸਮਾਜ ਕੀ ਨਸ਼ਾ ਮੁਕਤ ਬਣਾਉਣ 'ਚ ਮਹਿਲਾ ਨਿਗਰਾਨੀ ਸਮਿਤੀਆਂ ਦੀ ਭੂਮਿਕਾ ਕੀ ਹੋਰ ਤਗੜਾ ਬਣਾਉਣਾ ਹਾ। ਇਸ ਮੌਕੇ ਪਰ ਕਿੱਟ ਅੱਗੇ ਭਾਸ਼ਣ ਦਿੰਦੇ ਹੋਏ ਸ਼ੀਤਲ ਨੰਦਾ ਹੋਰੇ ਨਸ਼ੇ ਦੀ ਬੱਧੀ ਕਬੈਤੂ ਪਰ ਚਿੰਤਾ ਬੁੱਝਦੇ ਹੋਏ ਇਹ ਮੁਕਾਬਲਾ ਕਰਨੇ 'ਚ ਸਮੁਦਾਇ ਦੀ ਭਾਗੀਦਾਰੀ ਦੀ ਜ਼ਰੂਰਤ ਪਰ ਜ਼ੋਰ ਪਾਇਆ। ਮਗਰਾ ਪੱਤਰਕਾਰਾਂ ਕੰਨੇ ਗੱਲਬਾਤ ਕਰਦੇ ਹੋਏ ਕਮਿਸ਼ਨਰ ਸੈਕਟਰੀ ਸ਼ੀਤਲ ਨੰਦਾ ਹੋਰੇ ਆਖਿਆ
2: ये 100 दिन का अभियान है। ये मान के चले कि एडमिनिस्ट्रेशन हमेशा लगी रहेगी पूरे JNK को नशा मुक्त करने में, और जो इवेंट था इसमें बच्चों को महिलाओं को इस अभियान के साथ जोड़ने की कोशिश थी डिस्ट्रिक्ट एडमिनिस्ट्रेशन रियासी की, जिसमें बहुत अच्छे से ड्रग्स के बारे में बताया गया, कैसे बच्चे इसमें पढ़ते हैं, क्या फिर उसके इफेक्ट्स होते हैं, कैसे इससे दूर रहा जा सकता है और क्या क्या एफर्ट्स हैं जो एडमिनिस्ट्रेशन कर रही है और कैसे कैसे लोगों के पास रास्ते हैं हेल्प लेने के लिए।
1: ਕੱਲ੍ਹ ਸਾਂਬਾ ਜ਼ਿਲ੍ਹੇ ਦੇ ਗੌਰਮੈਂਟ ਡਿਗਰੀ ਕਾਲਜ ਪਰਮੰਡਲ 'ਚ ਵਿਵਸਥਿਤ ਮਤਦਾਤਾ ਸ਼ਿਕਸ਼ਾ ਤੇ ਚੁਣਾਵੀ ਭਾਗੀਦਾਰੀ ਯਾਨੀ ਸਵੀਪ ਦੇ ਬਾਰੇ ਇੱਕ ਵਿਆਪਕ ਜਾਗਰੂਕਤਾ ਕਾਰਜਕ੍ਰਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮਕਸਦ ਲੋਕਾਂ 'ਚ ਮਤਦਾਨ ਦੀ ਜਾਗਰੂਕਤਾ ਕੀ ਵਧਾਉਣਾ ਤੇ ਉਹਨਾਂ ਕੀ ਮਤਦਾਨ ਕਰਨ ਵਾਸਤੇ ਪ੍ਰੇਰਿਤ ਕਰਨਾ ਹਾ। ਜੰਮੂ ਕਸ਼ਮੀਰ ਦੇ ਮੁੱਖ ਚੁਣਾਵ ਅਧਿਕਾਰੀ ਔਰ ਇਸ ਮੌਕੇ ਪਰ ਮੁੱਖ ਪ੍ਰਾਹੁਣੇ ਹੈ ਤੇ ਇਸ ਕਾਰਜਕ੍ਰਮ 'ਚ ਚੁਣਾਵ ਪ੍ਰਕਿਰਿਆ ਕੰਨੇ ਜੁੜੇ ਦੇ ਸਾਂਬਾ ਜ਼ਿਲ੍ਹੇ ਦੇ ਵੱਖ ਵੱਖ ਅਧਿਕਾਰੀ ਹੈ ਜਿਵੇਂ ਕਿ ERO'ਜ਼ AERO'ਸ ਤੇ BLO'ਜ਼ ਨੇ ਹਿੱਸਾ ਲਿੱਤਾ। ਇੱਥੇ ਮਕਾਮੀ ਕਲਾਕਾਰੀਆਂ ਰਾਹੀਂ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ਤਾਂ ਜੋ ਲੋਕਾਂ ਕੀ ਆਪਣੇ ਮਤਦਾਨ ਦੇ ਹੱਕਾਂ ਬਾਰੇ ਪਤਾ ਲੱਗੀ ਸਕੇ। ਇਸ ਬਾਰੇ ਗੱਲ ਕਰਦੇ ਹੋਏ ਮੁੱਖ ਚੁਣਾਵ ਅਧਿਕਾਰੀ ਸੰਜੀਵ ਵਰਮਾ ਹੋਰੇ ਆਖਿਆ
3: जो हमारी स्पेशल इंटेंसिव रही है ना, लगभग 20 साल बाद जो एक्सरसाइज हो रही है पूरे देश, इसी तरह से हमारे प्रदेश जम्मू कश्मीर में भी ये सुचारू रूप से बड़े सफलता के साथ ये संपूर्ण हो सके, जो पीड़ा हमने उठाया है। और आने वाले दिनों में हम लोग ब्लॉक में जाके इन कार्यक्रमों को बीएलओ और वहाँ के जो नुमाइंदे हैं, जो सरबरा हैं, उनके साथ बात की जाए, उनको भी शामिल किया जाए, ताकि हमारा जो मकसद है एक साफ सुथरा और ट्रांसपेरेंट इलेक्ट्रल रोल है वो सबको मिले इस एसआईआर एक्सरसाइज के बाद।
0: ਇਹ ਖਬਰਾਂ ਸਾਡੀ ਵੈਬਸਾਈਟ newsonair.gov.in ਪਰ ਉਪਲਬਧ ਨੇ। ਇਹਦੇ ਇਲਾਵਾ ਤੁਸੀਂ ਖਬਰਾਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਤੇ DTH ਪਰ ਵੀ ਸੁਣੀ ਸਕਦੇ ਹੋ।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜੰਮੂ ਪਰ ਆ ਸੁਣਾਰਦੇ ਹੋ। ਬਾਕੀ ਦੀ ਖਬਰਾਂ ਕੰਨੇ ਵਿਜੇ ਬਜਾਜ।
0: ਸਮਾਵੇਸ਼ੀ ਤੇ ਬਗੈਰ ਫਰਕੋ ਫਰਕੀ ਵਾਸਤੇ ਸਰਕਾਰ ਦੀ ਵਚਨਬੱਧਤਾ ਦੀ ਤਸਦੀਕ ਕਰਦੇ ਹੋਏ ਸਿਹਤ ਮੰਤਰੀ ਸਕੀਨਾ ਇਤੂ ਹੋਰੇ ਆਖਿਆ ਜੇ ਜੰਮੂ ਕਸ਼ਮੀਰ 'ਚ ਸਰਵਜਨਿਕ ਸੇਵਾ ਤੇ ਵੱਖ ਵੱਖ ਖੇਤਰਾਂ 'ਚ ਬੁਨਿਆਦੀ ਢਾਂਚੇ ਗੀ ਹੋਰ ਮਜ਼ਬੂਤ ਕਰਨੇ ਲਈ ਸਰਕਾਰ ਲਗਾਤਾਰ ਯਤਨ ਕਰਾਰਦੀ ਹੈ। ਇਹ ਗੱਲ ਉਹਨੇ ਜੰਮੂ ਕਸ਼ਮੀਰ 'ਚ ਸਿਕਸ਼ਾ, ਸਿਹਤ ਤੇ ਸਮਾਜ ਕਲਿਆਣ ਵਿਭਾਗ ਦੇ ਰਾਹੀਂ ਕਰਵਾਏ ਜਾਣ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦੀ ਸਮੀਕਸ਼ਾ ਕਰਨ ਵਾਸਤੇ ਲੁਆਈ ਗਈ ਬੈਠਕਾ ਦੌਰਾਨ ਆਖੀ। ਇਸ ਬੈਠਕ ਦੇ ਦੌਰਾਨ ਉਹਨੇ ਇਕੜੇ ਸਭ ਨੇ ਮਹਿਕਮੇ ਦੇ ਪ੍ਰੋਜੈਕਟਾਂ ਦਾ ਇੱਕ ਇੱਕ ਕਰੀਏ ਜਾਇਜ਼ਾ ਲਿੱਤਾ ਤੇ ਕੰਨੇ ਰੁਪਏ ਪੈਸੇ ਦੇ ਇਸਤੇਮਾਲ ਤੇ ਅੰਤਰ ਵਿਭਾਗੀ ਤਾਲਮੇਲ ਦੀ ਸਮੀਕਸ਼ਾ ਵੀ ਕੀਤੀ ਤਾਂ ਜੋ ਜੰਮੂ ਕਸ਼ਮੀਰ 'ਚ ਵੱਖ ਵੱਖ ਵਿਕਾਸ ਪਹਿਲਕਦਮੀਆਂ ਦੀ ਬਿਹਤਰ ਢੰਗਾਂ ਨੇ ਅਮਲ ਆਵਰੀ ਯਕੀਨੀ ਬਣੀ ਸਕੇ। ਟਰਾਂਸਪੋਰਟ ਮੰਤਰੀ ਸਤੀਸ਼ ਸ਼ਰਮਾ ਹੋਰੇ ਜੰਮੂ ਕਸ਼ਮੀਰ 'ਚ ਇੱਕ ਸੰਤੁਲਿਤ, ਟਿਕਾਊ ਤੇ ਲੋਕਾਂ ਦੇ ਮੁਆਫਕ ਟਰਾਂਸਪੋਰਟ ਸਰਿਸਤਾ ਯਕੀਨੀ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਗੀ ਵੀ ਪੱਕਾ ਕੀਤਾ ਹੈ। ਕਸ਼ਮੀਰ ਖਿੱਤੇ ਦੀਆਂ ਟਰਾਂਸਪੋਰਟ ਯੂਨੀਅਨਾਂ ਤੇ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਕੰਨੇ ਲਾਈ ਗਈ ਇੱਕ ਬੈਠਕ ਦੀ ਪ੍ਰਧਾਨਤਾ ਕਰਦੀ ਹੋਈ ਮੰਤਰੀ ਸਤੀਸ਼ ਸ਼ਰਮਾ ਹੋਰੇ ਗੱਲ ਆਖੀ। ਇਸ ਬੈਠਕ ਦਾ ਸਿਰਿਸਤਾ ਟਰਾਂਸਪੋਰਟ ਸਬੰਧੀ ਖੇਤਰ ਅੱਗੇ ਮੌਜੂਦ ਵੱਖ ਵੱਖ ਮਾਮਲਿਆਂ ਪਰ ਚਰਚਾ ਲਈ ਕੀਤਾ ਗਿਆ ਹੈ। ਟਰਾਂਸਪੋਰਟਰਾਂ ਪਾਸਿਆਂ ਪੁੱਟੀ ਗਈਆਂ ਸਮੱਸਿਆਵਾਂ ਤੇ ਮੰਗਾਂ ਪਰ ਚਰਚਾ ਕਰਦੀ ਹੋਈ ਮੰਤਰੀ ਹੋਰੇ ਉਹਨਾਂ ਨੂੰ ਯਕੀਨ ਦਵਾਇਆ ਜੇ ਸਰਕਾਰ ਇੱਕ ਸੰਤੁਲਿਤ ਤੇ ਵਿਵਸਥਿਤ ਰਾਂ ਅਪਣਾਉਂਦੀ ਹੋਈ ਉਹਨਾਂ ਸਭਨੇ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਪੱਕ ਗੈ ਕੋਸ਼ਿਸ਼ ਕਰੇਗਾ। ਉਨੇ ਆਖਿਆ ਜੇ ਸਰਕਾਰ ਲੋਕਾਂ ਦੀ ਆਵਜਾਈ, ਰੋਜ਼ਗਾਰ ਪੈਦਾ ਕਰਨੇ ਤੇ ਆਰਥਿਕ ਗਤੀਵਿਧੀਆਂ 'ਚ ਟਰਾਂਸਪੋਰਟ ਸੈਕਟਰ ਦੇ ਯੋਗਦਾਨ ਦੀ ਸਦਾ ਗੈ ਸਵੀਕਾਰ ਕਰਦੀ ਆਈ ਹੈ। ਸ੍ਰੀ ਬੁੱਢਾ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋਣੇ ਥਮਾਂ ਪਹਿਲੇ ਹਵੇਲੀ ਥਮਾਂ ਵਿਧਾਇਕ ਏਜਾਜ਼ ਜਾਨ ਹੋਰੇ ਸ੍ਰੀ ਦਸ਼ਨਾਮੀ ਅਖਾੜਾ ਜਿਹੜਾ ਇਸ ਯਾਤਰਾ ਦਾ ਆਧਾਰ ਸ਼ਿਵਰ ਹੈ ਉਹਦੇ ਸਨੇ ਹੋਰਨੇ ਵੱਖ ਵੱਖ ਧਾਰਮਿਕ ਥਾਰੇ ਪਰ ਸੌਰ ਊਰਜਾ ਕੰਨੇ ਚੱਲਣੇ ਵਾਲੀ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ। ਇਹ ਪਹਿਲਕਦਮੀ ਲਾਈਟਾਂ ਦੀ ਸੁਵਿਧਾ ਵਧਾਉਣ ਵਾਸਤੇ ਕੀਤੀ ਗਈ ਹੈ ਤਾਂ ਜੇ ਉੱਥੇ ਜਾਣ ਵਾਲੇ ਯਾਤਰੀਆਂ ਦੀ ਖਾਸ ਕਰਕੇ ਰਾਤੀ ਦੇ ਵੇਲੇ ਕੋਈ ਪਰੇਸ਼ਾਨੀ ਨਹੀਂ ਪੇਸ਼ ਆਵੇ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਜੇ ਉੱਥੇ ਵੱਖ ਵੱਖ ਥਾਰੇ ਥਮਾਂ ਆਏ ਦੇ ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤ ਇਹਦੇ ਕੰਨੇ ਹੋਰ ਵਧੀ ਜਾਗ। ਇਸ ਮੌਕੇ ਬੋਲਦੀ ਹੋਈ ਵਿਧਾਇਕ ਏਜਾਜ਼ ਜਾਨ ਹੋਰੇ ਆਖਿਆ
4: हमने सोलर लाइट्स जो है वो यहाँ पे एक दो इंस्टॉल की हैं और भी करनी है, बाकी लाइट्स का प्रबंध। आने वाली जो यात्रा है उसके लिए हम कोशिश कर रहे हैं कि जो फैसिलिटीज हम प्रोवाइड कर सके वो लोगों के लिए होनी चाहिए। हमारी कोशिश होनी चाहिए कि तमाम लोग यहाँ पे आए, यात्रा 10 लाख 20 लाख तक जाए, और जब वो यात्रा बढ़ेगी उससे लोगों को भी फायदा मिलेगा, यहाँ पे रेवेन्यू बढ़ेगा, और जो लोग है खास करके बूढ़ा अमरनाथ मंडी का और अखाड़ा की जो गद्दी है यहाँ से वो जो अपने लिए दुआएं मांगेंगे वो भी उनकी पूरी होंगी, उनके घर में सुख शांति होगी।
0: ਰੈੱਡ ਕਰਾਸ ਦਿਵਸ ਦੇ ਸਬੰਧਾਂ 'ਚ ਜੰਮੂ 'ਚ ਕਈ ਸਾਰੀ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਹਦੇ 'ਚ ਵਿਦਿਆਰਥੀਆਂ, ਸਿਵਲ ਸਮਾਜ ਦੇ ਸਦੱਸਿਆਂ ਤੇ ਸਰਕਾਰੀ ਅਧਿਕਾਰੀਆਂ ਵੀ ਵਧੀ ਚੜੀਏ ਹਿੱਸਾ ਲੈਤਾ। ਇਹ ਦਿਹਾੜਾ ਉਧਮਪੁਰ, ਡੋਡਾ, ਭਦਰਵਾਹ, ਕਿਸ਼ਤਵਾੜ, ਰਿਆਸੀ, ਕਟੜਾ ਤੇ ਰਾਮਬਨ 'ਚ ਵੀ ਬੜੇ ਜੋਸ਼ ਕੰਨੇ ਮਨਾਇਆ ਗਿਆ। ਉਧਮਪੁਰ 'ਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਾਸਿਆਂ ਇੱਕ ਸਿੰਪੋਜ਼ੀਅਮ ਮੁਕਾਬਲੇ ਦਾ ਸਿਰਿਸਤਾ ਕੀਤਾ ਗਿਆ ਜਿਹਦੇ 'ਚ ਡਿਪਟੀ ਕਮਿਸ਼ਨਰ ਮਿੰਗਾ ਸ਼ੇਰਪੌਰ ਬਤੌਰ ਮੁੱਖ ਪ੍ਰਾਹੁਣੇ ਸ਼ਾਮਲ ਹੋਏ। ਇਸ ਮੌਕੇ ਪਰ ਬੋਲਦੇ ਹੋਏ ਡਿਪਟੀ ਕਮਿਸ਼ਨਰ ਮਿੰਗਾ ਸ਼ੇਰਪਾ ਹੋਰੇ ਆਖਿਆ
5: ऑल ओवर द कंट्री एंड स्पेशली इन J&K जो हमारे रेड क्रॉस सोसाइटी काम करती है। अगर मैं उधमपुर की बात करूं, जब भी किसी कोई नीड में होता है, कोई एक्सीडेंट के विक्टिम हो, किसी के फायर इंसिडेंट का विक्टिम हो, कोई हाउस डैमेज का विक्टिम हो, डिस्ट्रिक्ट रेड क्रॉस सोसाइटी हमेशा आगे आकर उनको मदद करती है। तो हमारी यही आशा है कि आने वाले इस साल में भी कि कहीं पर भी किसी को नीड हो तो हम उसको हेल्प कर सकें। रेड क्रॉस सोसाइटी टाइम टू टाइम हमारे ब्लड डोनेशन कैंप्स भी कराती रहती है, हमारी कोशिश रहेगी और ब्लड कैंप्स कराएं। उसके साथ साथ जो रेड क्रॉस सोसाइटी का मैसेज है दैट इज टू हेल्प समवन इन नीड, उसको हम कोशिश करेंगे हर स्कूल और हर घर तक पहुँचाएं।
0: तो ही डोडा जिले के भद्रवाह 'च भी यह दिहाड़ा बड़े जोश जज्बे कन्ने मनाया गया। इसे चाली के कार्यक्रमें का सरिस्ता किश्तवाड़, कटड़ा ते रामबन 'च भी कीता गया।
1: अखीरे च खास खास खबर एक बारी परती है। मुख्यमंत्री उमर अब्दुल्ला और कल श्रीनगर च अपनी मंत्रिमंडल दी बैठक लाई। मुख्यमंत्री होरें गुलमर्ग च निजी हेलीकाप्टर च तकनीकी खराबी होने करी फसे दे यात्रियों गी बचाने लई कीते गए सेना ते सिविल प्रशासन दे जतने दी सराहना कीती है। लेफ्टिनेंट गवर्नर ते मुख्यमंत्री और बांडीपुरा जिले के हाजिन इलाके च होए दे हादसे च जान मुआने आले लई गहरा बसोस जाहिर कीता है। सेहत मंत्री सकीना इत्तू होरें आख्या जे जम्मू कश्मीर सरकार समावेशी ते बगैर फर्को फर्की आले विकास आस्ते जतन करने लई वचनबद्ध है। ट्रांसपोर्ट मंत्री सतीश शर्मा होरें संतुलित ते कुशल सार्वजनिक ट्रांसपोर्ट प्रणाली उपलब्ध करवाने की अपनी वचनबद्धता की फी पक्का कीता है। एदे कन्ने गै खबरें दा बुलेटिन समाप्त होया।
6: हम आकाशवाणी भद्रवाह से बोल रहे हैं। FM 101 मेगाहर्ट्ज पर 9:30 हुए हैं। समय अब समाप्त कीजिए कश्मीरी मौसिकी। आगाज में समाप्त कीजिए केसर निजामी की आवाज में ये कश्मीरी लोकगीत।

0: ਸਿਰ ਦਾ ਦੁੱਖ ਬਾਂਟ ਲਿਆ ਹੈ ਜਿਸ ਦੇ ਖਿਲਾਫ ਹੈ ਇੱਕ ਹੋਣਹਾਰ ਵਿਦਿਆਰਥੀ ਲੜਕਾ ਸ਼ਿਕਾਰ ਹੋ ਗਿਆ। ਯਹੀ ਉਹ ਸੱਚ ਹੈ ਜਿਸ ਕੇ ਬਾਰੇ ਮੈਂ ਹਮੇ ਆਪਸ ਮੇਂ ਵੀ ਖੁੱਲ ਕਰ ਬਾਤ ਕਰਨੀ ਚਾਹੀਏ ਔਰ ਉਸਕਾ ਮੁਕਾਬਲਾ ਕਰਕੇ ਕਹੇਂਗੇ ਕਿ ਦਰਖਤ ਕੀ ਵਜ੍ਹਾ ਸੇ ਹਮਾਰੀ ਆਂਖੋਂ ਕੇ ਸਾਹਮਣੇ ਛੀਨਾ ਜਾ ਰਹਾ ਹੈ। ਇਸੇ ਗੜ ਕੇ ਸਮਾਪਤ ਕਰਨੇ ਕੇ ਲੀਏ ਭਾਰਤ ਕੇ ਆਦਰਣੀ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੇ 2020 ਨਸ਼ਾਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ। ਉਸਕੇ ਪਸ਼ਚਾਤ ਜੰਮੂ ਕਸ਼ਮੀਰ ਮੇਂ ਵੀ ਲਗਾਤਾਰ ਪ੍ਰਯਾਸ ਕੀਏ ਜਾ ਰਹੇ ਹੈਂ। ਜੋ ਹਮਨੇ ਆਪਣੇ ਸਾਥੀਓ ਕੇ ਸਾਥ ਬੈਠ ਕਰਕੇ 100 ਦਿਨ ਦਾ ਅਭਿਆਨ ਤੈਅ ਕੀਆ। ਮੈਂ ਜਾਣਦਾ ਹਾਂ ਕਿ 100 ਦਿਨ ਮੇਂ ਨਫਾ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਗਾ। ਇਹ ਇੱਕ ਨਿਰਣਾਇਕ ਹਰ ਮੰਤੇ ਕੇ ਖਿਲਾਫ ਕਰਨੇ ਕੀ ਕੋਸ਼ਿਸ਼ ਹੈ ਔਰ ਅਗਰ ਕੋਈ ਜ਼ਿੰਦਗੀਓਂ ਕੋ ਹਮ ਬਚਾ ਸਕੇ ਤੋ ਮੈਂ ਸਮਝਤਾ ਹੂੰ ਇਹ ਬੜੀ ਭਾਰੀ ਉਪਲਬਧੀ ਹੋਗੀ।
1: ਤਕਰੀਬ ਮੇਂ ਸ਼ਰੀਕ ਨੌਜਵਾਨ ਹੂੰ, ਸਮਾਜੀ ਕਾਰਕੁਨੋਂ ਔਰ ਦੀਗਰ ਸ਼ੁਰਕਾ ਨੇ ਵੀ ਹਕੂਮਤ ਕੇ ਇਸ ਇਕਦਾਮ ਕੋ ਸਰਾਹਤੇ ਹੋਏ ਕਿਹਾ ਕਿ ਇਹ ਮੁਹਿੰਮ ਨਈ ਨਸਲ ਕੋ ਤਬਾਹੀ ਸੇ ਬਚਾਨੇ, ਨੌਜਵਾਨੋਂ ਕੋ ਮਜ਼ਬਤ ਸਰਗਰਮੀਓਂ ਕੀ ਜਾਨਬ ਰਾਗਿਬ ਕਰਨੇ ਔਰ ਸਮਾਜ ਕੋ ਮਨਸ਼ਿਆਤ ਸੇ ਪਾਕ ਬਣਾਨੇ ਮੇਂ ਅਹਿਮ ਕਿਰਦਾਰ ਅਦਾ ਕਰੇਗੀ। ਸ਼ੁਰਕਾ ਨੇ ਮੁਤਾਲਬਾ ਕੀਆ ਹੈ ਕਿ ਇਹ ਮੁਹਿੰਮ ਉਸ ਵਕਤ ਤੱਕ ਜਾਰੀ ਰੱਖੀ ਜਾਏ ਜਬ ਤੱਕ ਮਾਸ਼ਰੇ ਸੇ ਮਨਸ਼ਿਆਤ ਕਾ ਮੁਕੰਮਲ ਖਾਤਮਾ ਮੁਮਕਿਨ ਨਾ ਹੋ ਜਾਏ।
2: ਨਸ਼ਾ ਮੁਕਤ ਜੰਮੂ ਕਸ਼ਮੀਰ ਮੁਹਿੰਮ ਕੇ ਤਹਿਤ ਅਨੰਤਨਾਗ ਮੇਂ ਪਦ ਯਾਤਰਾ ਕਾ ਇਨਕਾਦ, ਇਸ ਤਾਰੀਖ ਕੀ ਰਿਪੋਰਟ ਆਪਨੇ ਸੁਨੀ। ਇਧਰ ਤਰਾਲ ਸੇ ਸ਼ਬੀਰ ਭੱਟ ਕੀ ਇਤਲਾਹ ਕਿ ਨਸ਼ਾ ਮੁਕਤ ਅਭਿਆਨ ਕੇ ਸਿਲਸਿਲੇ ਮੇਂ ਆਜ ਇੰਤਜ਼ਾਮੀਆ ਕੀ ਤਰਫ ਸੇ ਡਾੜਸਰਾ ਤਰਾਲ ਮੇਂ ਇੱਕ ਮੈਗਾ ਰੈਲੀ ਕਾ ਇਹਤਮਾਮ ਕੀਆ ਗਿਆ ਜਿਸ ਮੇਂ ਮੈਂਬਰ ਅਸੈਂਬਲੀ ਤਰਾਲ ਰਫੀਕ ਅਹਿਮਦ ਨਾਇਕ, ਏਡੀਸੀ ਤਰਾਲ ਸਾਜਿਦ ਯਹਿਆ ਨਕਾਸ਼, ਔਕਾਫ ਫੈਰਾਕੀਨ, ਸੇਵਕ ਫੋਰਮ ਔਰ ਆਮ ਲੋਗੋਂ ਕੀ ਬੜੀ ਤਾਦਾਦ ਮੌਜੂਦ ਥੀ। ਇਸ ਮੌਕੇ ਪਰ ਇਨਸਦਾਦ ਮਨਸ਼ਿਆਤ ਮੁਹਿੰਮ ਕੇ ਹਵਾਲੇ ਸੇ ਹਲਫ ਉਠਾਇਆ ਗਿਆ। ਇਸੀ ਤਰ੍ਹਾਂ ਨੂਰ ਪਬਲਿਕ ਸਕੂਲ ਨੂਰਪੁਰਾ ਮੇਂ ਵੀ ਨਸ਼ਾ ਮੁਕਤ ਅਭਿਆਨ ਕੇ ਸਿਲਸਿਲੇ ਮੇਂ ਇੱਕ ਪ੍ਰੋਗਰਾਮ ਕਾ ਇਨਕਾਦ ਕੀਆ ਗਿਆ ਜਿਸ ਮੇਂ ਸਾਬਿਕ ਡੀਡੀਸੀ ਮੈਂਬਰ ਤਰਾਲ ਡਾਕਟਰ ਹਰਬਖਸ਼ ਸਿੰਘ ਨੇ ਸ਼ਮੂਲੀਅਤ ਕੀ। ਉਨ੍ਹਾਂ ਇਸ ਮੌਕੇ ਪਰ ਸ਼ਰਾਬ ਕੀ ਫਰੋਖਤ ਪਰ ਵੀ ਪਾਬੰਦੀ ਕੀ ਵਕਾਲਤ ਕੀ। ਬਰੀਸ ਨਸ਼ਾ ਮੁਕਤ ਜੰਮੂ ਕਸ਼ਮੀਰ ਮੁਹਿੰਮ ਕੇ ਤਹਿਤ ਅੱਜ ਸਿਵਲ ਸੋਸਾਇਟੀ ਪੱਟਨ ਕੇ ਇਹਤਮਾਮ ਸੇ ਹਾਇਰ ਸੈਕੰਡਰੀ ਸਕੂਲ ਪੱਟਨ ਮੇਂ ਇੱਕ ਤਕਰੀਬ ਕਾ ਇਨਕਾਦ ਕੀਆ ਗਿਆ ਜਿਸ ਮੇਂ ਸਿਵਲ ਪੁਲਿਸ ਇੰਤਜ਼ਾਮੀਆ ਕੇ ਇਲਾਵਾ ਤਲਬਾ ਓ ਤਾਲਿਬਾਤ, ਦਾਨਿਸ਼ਵਰੋਂ ਔਰ ਮਕਾਮੀ ਜ਼ੀਹਿਸ ਅਫਰਾਦ ਨੇ ਸ਼ਿਰਕਤ ਕੀ। ਸਿਵਲ ਸੋਸਾਇਟੀ ਪੱਟਨ ਕੇ ਚੇਅਰਮੈਨ ਸਲੀਮ ਫਾਰੂਕ ਵਾਨੀ ਨੇ ਮਹਿਮਾਨੋਂ ਕਾ ਇਸਤਕਬਾਲ ਕੀਆ ਜਬਕਿ ਸਹਾਫੀ ਰਾਹੀ ਨਿਸਾਰ ਨੇ ਨਿਜ਼ਾਮਤ ਕੇ ਫਰਾਇਜ਼ ਅੰਜਾਮ ਦੀਏ। ਇਸ ਮੌਕੇ ਪਰ ਇਦਾਰੇ ਸ਼ਰਈ ਸ਼ਰਈਆ ਪੱਟਨ ਕੇ ਮੁਫਤੀ ਤਾਰਿਕ ਰਹਿਮਾਨੀ ਔਰ ਹਾਜੀ ਗੁਲਜ਼ਾਰ ਅਹਿਮਦ ਕੇ ਇਲਾਵਾ ਇੰਤਜ਼ਾਮੀਆ ਕੀ ਤਰਫ ਸੇ SDM ਪੱਟਨ ਡਾਕਟਰ ਗੁਲਜ਼ਾਰ ਅਹਿਮਦ, ਤਹਿਸੀਲਦਾਰ ਪੱਟਨ ਡਾਕਟਰ ਹਾਰੂਨ, BDO ਪੱਟਨ ਗਾਜ਼ੀ ਅਬਦੁੱਲਾ, ਪ੍ਰਿੰਸੀਪਲ ਹਾਇਰ ਸੈਕੰਡਰੀ ਸਕੂਲ ਪੱਟਨ ਫਯਾਜ਼ ਫਹੀਮ ਔਰ SHO ਪੱਟਨ ਮੁਦਸਿਰ ਅਹਿਮਦ ਨੇ ਵੀ ਖਿਤਾਬ ਕੀਆ। ادھر آج PDP کی صدر اور سابق وزیر اعلی محبوب مفتی نے ایک عوامی جلسے سے خطاب کرتے ہوئے نشہ مکت جموں کشمیر مہم کو روبہ عمل لانے کے وطیرے پر اپنا اعتراض جتاتے ہوئے کہا کہ مہم میں زندگی کے مختلف شعبوں سے تعلق رکھنے والے لوگوں کو شامل کرنا ناانصافی ہے۔ ان کے بقول وادی کشمیر میں نشے کا رجحان 2019 کے بعد سے خاصا بڑھ گیا ہے۔ PDP صدر نے اپنی تقریر میں سرکار کی ریزرویشن پالیسی کو بھی ہدف تنقید بنایا۔ واضح ہے کہ PDP کی ریلی آج بڑگام قصبے میں منعقد ہوئی۔
3: اننت ناگس مز لکھنؤ گورنر صوبس نشہ مکت ابھیان، مگر تمام ملازمن شکملن آج ڈائریکشن دینا صبح 6:30 بجے کے زیر بڑھتے ہوئے فلن جائے گا یتھ مز وسط راج لڑکی صبح 6:30 تمن واتو۔ میں گورنر صاحب سے کہنا چاہتی ہوں نشہ مکت ابھیان آپ کر رہے ہیں بہت اچھی بات ہے، آپ کو ہمارے نوجوانوں کی فکر ہے بہت اچھی بات ہے، مگر دفتر ملازم کریں، سکول ٹیچر کریں، سکول بچ کریں یا تاپ کرائے بس پاتی پیار نہ ہوئے۔ مجھے لگتا ہے یہ کہیں نہ کہیں جاتی ہے۔ آپ سکولوں میں جائیے، کالجوں میں جائیے، یونیورسٹی میں گھسوتے ہیں آپ جائیے، بات بات کیجیے بچوں کے ساتھ، مگر دفتر